ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋ।

ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹਿਬ ਨਾਨਕ ਰਹਿਣ ਜਾਈ।

0: ਡਾਊਨਲੋਡ ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ laikaradio.com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ
1: ਮਾਂ ਕੋ ਬੋਲ ਕੇ ਜਲਦੀ ਮੱਛੀ ਲੇਕਰ ਆਏ
2: ਹੋ ਹੋ ਆਪਣੀ ਮਾਂ ਕੋ ਬੋਲੋ ਮੈਂ ਲੇਕਰ ਆਉਂਗਾ
3: ਨਾਮ ਪਰਸ਼ੁਰਾਮ ਅਧਰਮ ਕਾ ਕਰਤਾ ਹੂੰ ਕਾਮ ਤਮਾਮ
1: ਅਰੇ ਕਹਾਂ ਹੋ ਤੁਮ
4: ਹੋ ਹੋ ਆਲੋ ਆਲੋ
3: ਪਰਿਵਾਰ ਉਸਕੇ ਲਿਏ ਚਾਰੋ ਧਾਮ ਬਾਹਰ ਵੋ ਹੈ ਪਰਸ਼ੁਰਾਮ
5: Watch Mr. and Mrs. Parshuram Monday to Sunday at 7:30 p.m. only on Utsav Plus. Sky Channel 705, Virgin Media 803 and EE392.
6: If I'm going out on my new paddleboard, the last thing I'm taking is my phone, right? Buoyancy aid, fine. But mobile? My whole life's on that phone. Why would I risk losing it in the... Coast Guard, help!
7: Okay, help's on its way.
8: Grab my hand!
9: Phone. In a waterproof pouch. It's the first thing I pack now.
10: In an emergency at the coast, call 999 and ask for the Coast Guard. And please, respect the water.
11: On this week's Leica Extra podcast episode, Deep Raja champions South Asian females in sports.
12: I didn't have any female role models. I'm a Liverpool fan, so Steven Gerrard was my role model. So now being 26 and doing what I'm doing, I want to be that person that younger boys and girls look up to and think, if Simran can do it, I can do it.
11: Leica Extra is here. Search for our podcast, Leica Extra, on all major streaming platforms. Back-to-back hits across the Leica Radio Network.

ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ. Bollywood's biggest 90s songs non-stop.

ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ ਯੇ ਹੈ ਲਾਈਕਾ ਗੋਲਡ।